0: ਹਰ ਮੈਂ ਪਾਜੋ
1: ਈਟੀਯੂਨੋ ਔਰ ਰੇਡੀਓ ਪੀਯੂਮ ਯੇਟ ਕਰੇ ਵੇਰ ਕੁਆਰੋ
0: ਮਾਰ ਮੈਂ ਪਾਜੋ
1: ਈਟੀਯੂਨੋ ਔਰ ਰੇਡੀਓ